0: आम कैंसर ने भारत विच 42% मर्द अते 18% औरतां दीआं मौतां तंबाकू नाल संबंधित कैंसर कारण हुंदियां ने। अंकड़ियां अनुसार तंबाकू हर सैकंड विच इक मौत दा कारण बनदा है। तंबाकू भावें पीता जावे जां धुआं रहत होवे, इक चुप निरंतर कातल है जो ना सिर्फ खपतकार दी सगो अपने जहरीले धुएं कारण परिवार की माड़ी सेहत लई भी जिम्मेवार है। जिंदगी बहुत कीमती है ते तंबाकू दे सेवन वर्गियां माड़ियां आदतां दे त्याग नाल इह बचाई जा सकदी है। सो क्यों ना इस तो सावधान रहा जावे। मित्रो, नशा कोई भी होवे माड़ा है। अज असीं इक नवे नशे विच फसदे जा रहे हां। इह नशा है सोशल मीडिया दा। साडे हत्थां विच ज्यों ही मोबाइल आउंदा है असीं सोशल मीडिया दे नाल जुड़ जांदे हां, पर इस दी आदत साडे परिवारिक रिश्तियां उत्ते की असर पैंदा है, इस उत्ते विचार करन लई अज असीं इक वार्ता सुन रहे हां, सोशल मीडिया अते परिवारिक रिश्ते। इह वार्ता सुना रहे ने डॉक्टर गुरप्रीत कौर।
1: अज दा युग मीडिया ते टेक्नोलॉजी दा युग है, जिथे हर समय अज दा मनुख सोशल मीडिया नाल जुड़िया होया है। सोशल मीडिया राही असी घरे बैठे ही दुनिया दे नाल जुड़ जांदे हां, लोकां नाल अपने विचार सांझे करदे हां, नवे रिश्ते भी बनाउने हां। सोशल मीडिया तो बिना अज दा मनुख अपने आप नूं अधूरा जिहा महसूस करता है। सोशल मीडिया ने अज दे समय विच साडे दिल, दिमाग ते रिश्तियां आदि सब ते अपना डूंगा प्रभाव पाया होया है। जिवें कहा जांदा है, हर सिक्के दे दो पहलू हुंदे हन, ठीक उसे तरह हर चीज़ दे फायदे अते नुकसान भी हुंदे हन। इसे तरह सोशल मीडिया ने भी साडी जिंदगी विचले रिश्तियां विच सकारात्मक ते नकारात्मक प्रभाव पाए हन, जिन्हां करके कई थावां ते साडे रिश्ते जुड़े हन। इसने भूगोलिक दूरी नूं भी घटाया है ते कई थावां ते रिश्तियां विचकार दूरी भी पाई है। ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨਹੀਂ, ਸਗੋਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਜਦੋਂ ਟੈਕਨੋਲੋਜੀ ਦਾ ਦੌਰ ਨਹੀਂ ਸੀ, ਉਦੋਂ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕੀਤਾ ਹੋਇਆ ਸੀ। ਪਰਿਵਾਰ ਦਾ ਹਰ ਮੈਂਬਰ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦਾ ਸੀ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਦਾ ਸੀ, ਜਿਸ ਨਾਲ ਮਾਨਸਿਕ ਤਣਾਅ ਘਟਦਾ ਸੀ। ਸਭ ਇੱਕ ਦੂਜੇ ਨੂੰ ਆਪਣੇ ਆਪਣੇ ਜੀਵਨ ਦੇ ਤਜ਼ਰਬੇ ਸੁਣਾਇਆ ਕਰਦੇ ਸੀ। ਬੱਚੇ ਬਾਹਰ ਪਾਰਕ ਤੇ ਗਲੀਆਂ ਵਿੱਚ ਖੇਡਣ ਜਾਇਆ ਕਰਦੇ ਸੀ। ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਦੌਰ ਆਇਆ ਹੈ ਤਾਂ ਇਹ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ। ਹੁਣ ਸਭ ਇੱਕ ਦੂਜੇ ਨਾਲ ਬੈਠੇ ਤਾਂ ਦਿਖਾਈ ਦੇ ਜਾਂਦੇ ਹਨ, ਪਰ ਆਪਣੇ ਆਪਣੇ ਮੋਬਾਈਲ ਤੇ ਰੁੱਝੇ ਹੁੰਦੇ ਹਨ। ਨਾਲ ਬੈਠੇ ਲੋਕਾਂ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ। ਬੱਚੇ ਪਾਰਕ ਜਾਂ ਗਲੀਆਂ ਵਿੱਚ ਖੇਡਣ ਦੀ ਬਜਾਏ ਮੋਬਾਈਲ ਤੇ ਖੇਡਣਾ ਪਸੰਦ ਕਰਦੇ ਹਨ, ਜੋ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਤੇ ਦਿਮਾਗ ਤੇ ਬਹੁਤ ਨਕਾਰਾਤਮਕ ਅਸਰ ਪਾਉਂਦੀ ਹੈ। ਅੱਜ ਦੇ ਸਮੇਂ ਘਰ ਦੇ ਝਗੜੇ ਸਿਰਫ ਘਰ ਵਿੱਚ ਨਾ ਰਹਿ ਕੇ ਸੋਸ਼ਲ ਮੀਡੀਆ ਤੇ ਦੁਨੀਆ ਦੇ ਸਾਹਮਣੇ ਦਿਖਾਏ ਜਾਂਦੇ ਹਨ। ਇਹ ਅੱਜ ਦੇ ਯੁੱਗ ਦਾ ਕੌੜਾ ਸੱਚ ਹੈ। ਹਰ ਚੀਜ਼ ਦੀ ਵਰਤੋਂ ਜੇ ਹੱਦ ਵਿੱਚ ਕੀਤੀ ਜਾਏ ਤਾਂ ਉਹਦੇ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦੇ ਹਨ, ਪਰ ਇਸ ਦੇ ਉਲਟ ਹੱਦੋਂ ਵੱਧ ਕੇ ਵਰਤੀ ਹੋਈ ਚੀਜ਼ ਨਕਾਰਾਤਮਕ ਪ੍ਰਭਾਵ ਵੀ ਪੈਂਦੇ ਹਨ। ਇਸ ਲਈ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਹ ਉਹਦੀ ਵਰਤੋਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਹੈ। ਇਸੇ ਤਰ੍ਹਾਂ ਜਦੋਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਇਹਦੀ ਵਰਤੋਂ ਜੇ ਹੱਦ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਇਹ ਬਹੁਤ ਵਧੀਆ ਹੈ। ਇਸਨੇ ਸਾਡੇ ਜੀਵਨ ਵਿੱਚ ਕਈ ਸਕਾਰਾਤਮਕ ਪ੍ਰਭਾਵ ਵੀ ਪਾਏ ਹਨ, ਜਿਵੇਂ ਇਸਨੇ ਦੂਰ ਦੁਰਾਡੇ ਬੈਠੇ ਆਪਣਿਆਂ ਨੂੰ ਸਾਡੇ ਕੋਲ, ਸਾਡੇ ਸਾਹਮਣੇ ਵੀਡੀਓ ਕਾਲ ਰਾਹੀਂ ਕਰ ਦਿੱਤਾ ਹੈ। ਇਸ ਰਾਹੀਂ ਅਸੀਂ ਪਰਿਵਾਰਕ ਯਾਦਾਂ ਵੀ ਇੱਕ ਦੂਜੇ ਨਾਲ ਸਮੇਂ-ਸਮੇਂ ਤੇ ਸਾਂਝੀਆਂ ਕਰ ਸਕਦੇ ਹਾਂ। ਇਸ ਦੇ ਰਾਹੀਂ ਅਸੀਂ ਕਾਰੋਬਾਰ ਜਾਂ ਕਿਸੇ ਜਾਣਕਾਰੀ ਨੂੰ ਬੜੀ ਹੀ ਤੇਜ਼ੀ ਨਾਲ ਪਹੁੰਚਾ ਸਕਦੇ ਹਾਂ। ਇਸ ਤੋਂ ਇਲਾਵਾ ਕਰੋਨਾ ਕਾਲ ਵਰਗੇ ਮਾੜੇ ਸਮੇਂ ਵਿੱਚ ਹੀ ਔਨਲਾਈਨ ਕਲਾਸਾਂ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਵੀ ਇਸਨੇ ਆਪਣੀ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਸਕੂਲ ਤੇ ਕਾਲਜਾਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਈ। ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕ ਆਪਣੀ ਕਲਾ ਨੂੰ ਦੁਨੀਆ ਵਿੱਚ ਉਜਾਗਰ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਕਮਾਈ ਵੀ ਹੁੰਦੀ ਹੈ। ਇਸ ਤੋਂ ਇਲਾਵਾ ਮੁਸੀਬਤ ਵੇਲੇ ਸੋਸ਼ਲ ਮੀਡੀਆ ਤੇ ਲਾਈ ਗਈ ਇੱਕ ਆਵਾਜ਼ ਨਾਲ ਹੀ ਹਜ਼ਾਰਾਂ ਲੋਕ ਮਦਦ ਲਈ ਆ ਖੜਦੇ ਹਨ। ਕਰੋਨਾ ਕਾਲ, ਬਾੜ ਜਾਂ ਭੂਕੰਪ ਵਰਗੀ ਮੁਸੀਬਤ ਦਾ ਸਾਹਮਣਾ ਸੋਸ਼ਲ ਮੀਡੀਆ ਦੇ ਰਾਹੀਂ ਹੀ ਸਭ ਲੋਕਾਂ ਨੇ ਰਲ ਕੇ ਕੀਤਾ ਸੀ। ਸੋਸ਼ਲ ਮੀਡੀਆ ਦੇ ਸਕਾਰਾਤਮਕ ਪ੍ਰਭਾਵਾਂ ਤੋਂ ਬਾਅਦ ਸਾਨੂੰ ਇਸ ਦੇ ਨਕਾਰਾਤਮਕ ਪੱਖ ਤੇ ਵੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਦੇ ਕਾਰਨ ਪਰਿਵਾਰਕ ਰਿਸ਼ਤਿਆਂ ਵਿੱਚ ਕਿਵੇਂ ਦੂਰੀ ਪੈਦਾ ਹੋਈ ਹੈ।

0: ਪਰਿਵਾਰਕ ਰਿਸ਼ਤਿਆਂ ਦੀ ਨੀਂਹ ਆਪਸੀ ਗੱਲਬਾਤ ਜਾਂ ਸੰਚਾਰ ਨੂੰ ਮੰਨਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿੱਚ ਜਿੱਥੇ ਹਰ ਵਿਅਕਤੀ ਕੋਲ ਆਪਣਾ ਨਿੱਜੀ ਮੋਬਾਈਲ ਹੈ, ਜੇ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਵੀ ਜਾਣ ਤਾਂ ਸਭ ਆਪੋ ਆਪਣੇ ਮੋਬਾਈਲ ਵਿੱਚ ਰੁੱਝੇ ਰਹਿੰਦੇ ਹਨ। ਨਾਲ ਹੋ ਕੇ ਵੀ ਪਰਿਵਾਰ ਦੂਰ ਹੁੰਦਾ ਜਾ ਰਿਹਾ ਹੈ, ਕਿਉਂਕਿ ਇਸ ਦੀ ਵਰਤੋਂ ਦੇ ਕਾਰਨ ਪਰਿਵਾਰ ਮੈਂਬਰਾਂ ਵਿੱਚ ਆਪਸੀ ਗੱਲਬਾਤ ਬਹੁਤ ਘੱਟ ਗਈ ਹੈ। ਬੇਸ਼ੱਕ ਅਸੀਂ ਸੋਸ਼ਲ ਮੀਡੀਆ ਦੇ ਆਉਣ ਨਾਲ ਦੁਨੀਆ ਨਾਲ ਤਾਂ ਜੁੜ ਗਏ ਹਾਂ, ਪਰ ਕਿਤੇ ਨਾ ਕਿਤੇ ਆਪਣੇ ਹੀ ਪਰਿਵਾਰਕ ਰਿਸ਼ਤਿਆਂ ਤੋਂ ਦੂਰ ਹੋ ਗਏ ਹਾਂ। ਇਸ ਨੇ ਸਾਡੇ ਖੂਨ ਦੇ ਰਿਸ਼ਤਿਆਂ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਆਉਣ ਵਾਲੀ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਹੋਰ ਲੋਕਾਂ ਨਾਲ ਕਰਨ ਲੱਗ ਜਾਂਦੇ ਹਾਂ। ਉਹਨਾਂ ਦੇ ਜੀਵਨ ਦੀਆਂ ਸੁੱਖ ਸੁਵਿਧਾਵਾਂ ਦੇਖ ਕੇ ਸਾਨੂੰ ਇੰਝ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਇਸ ਨਾਲ ਬੇਲੋੜੀ ਉਮੀਦਾਂ ਅਤੇ ਚਿੰਤਾਵਾਂ ਬਣਦੀਆਂ ਹਨ। ਪਰ ਯਾਦ ਰਹੇ, ਸੋਸ਼ਲ ਮੀਡੀਆ 'ਤੇ ਜੋ ਸਭ ਕੁਝ ਅਸੀਂ ਦੇਖਦੇ ਹਾਂ, ਜ਼ਰੂਰੀ ਨਹੀਂ ਕਿ ਉਹ ਸੱਚ ਹੀ ਹੋਵੇ। ਸੋਸ਼ਲ ਮੀਡੀਆ ਦਿਖਾਵੇ ਦੀ ਦੁਨੀਆ ਵੀ ਹੈ। ਸੋਸ਼ਲ ਮੀਡੀਆ ਦੇ ਕਾਰਨ ਇੱਕ ਹੋਰ ਨਕਾਰਾਤਮਕ ਪ੍ਰਭਾਵ ਪਿਆ ਹੈ, ਉਹ ਹੈ ਇਸਨੇ ਕਾਰਨ ਪੀੜ੍ਹੀਆਂ ਵਿੱਚ ਫਾਸਲਾ ਹੋਰ ਵੱਧ ਗਿਆ ਹੈ। ਨੌਜਵਾਨਾਂ ਨੂੰ ਤਾਂ ਇਸ ਦੀ ਵਰਤੋਂ ਕਰਨੀ ਬੜੀ ਸੌਖੀ ਲੱਗਦੀ ਹੈ, ਪਰ ਜਿਹੜੀ ਪੀੜ੍ਹੀ ਹੁਣ ਬਜ਼ੁਰਗਾਂ ਦੀ ਹੈ, ਉਹਨਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਹੀ ਔਖਾ ਕੰਮ ਹੈ। ਇਹ ਸਭ ਕੁਝ ਬਜ਼ੁਰਗਾਂ ਲਈ ਨਵਾਂ ਹੈ, ਇਸ ਲਈ ਸਾਨੂੰ ਉਹਨਾਂ ਨੂੰ ਟੈਕਨੋਲੋਜੀ ਬਾਰੇ ਸਿਖਾਉਣਾ ਚਾਹੀਦਾ ਹੈ, ਇਸ ਦੇ ਬਜਾਏ ਕਿ ਅਸੀਂ ਉਹਨਾਂ ਦਾ ਮਜ਼ਾਕ ਬਣਾਈਏ। ਬੱਚਿਆਂ ਦਾ ਸਕਰੀਨ ਟਾਈਮ ਘਟਾਉਣਾ ਚਾਹੀਦਾ ਹੈ। ਸਾਰਾ ਦਿਨ ਮੋਬਾਈਲ ਦੀ ਵਰਤੋਂ ਕਰਦੇ ਬੱਚੇ ਆਪਣੇ ਪਰਿਵਾਰ ਨਾਲ ਗੱਲਾਂ ਨਹੀਂ ਕਰਦੇ, ਜਿਸ ਨਾਲ ਪੀੜ੍ਹੀ ਪਾੜਾ ਵੱਧ ਰਿਹਾ ਹੈ। ਸਾਨੂੰ ਆਪਣੀ ਨਿੱਜੀ ਜ਼ਿੰਦਗੀ ਜਾਂ ਝਗੜਿਆਂ ਨੂੰ ਵੀ ਸੋਸ਼ਲ ਮੀਡੀਆ 'ਤੇ ਦੁਨੀਆ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ ਦੇ ਆਉਣ ਨਾਲ ਲੋਕਾਂ ਦਾ ਘਰੋਂ ਬਾਹਰ ਜਾਣਾ ਘੱਟ ਗਿਆ ਹੈ, ਜਿਸ ਦੇ ਨਾਲ ਸਰੀਰਕ ਗਤੀਵਿਧੀਆਂ ਨਹੀਂ ਹੁੰਦੀਆਂ ਅਤੇ ਲੋਕ ਸੁਸਤ, ਚਿੜਚਿੜਾ ਅਤੇ ਆਲਸੀ ਬਣਦੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਵਿੱਚ ਸਰੀਰਕ ਅਤੇ ਮਾਨਸਿਕ ਰੋਗ ਵੱਧਦੇ ਦਿਖਾਈ ਦੇ ਰਹੇ ਹਨ। ਡਿਪਰੈਸ਼ਨ, ਤਣਾਓ, ਮੋਟਾਪਾ ਆਦਿ ਇਹ ਸਭ ਸੋਸ਼ਲ ਮੀਡੀਆ ਦੀ ਹੀ ਦੇਣ ਹਨ। ਕਈ ਵਾਰ ਸੋਸ਼ਲ ਮੀਡੀਆ 'ਤੇ ਬਿਨਾਂ ਕਿਸੇ ਪੁਖਤਾ ਜਾਣਕਾਰੀ ਦੇ ਗਲਤ ਚੀਜ਼ ਦਾ ਪ੍ਰਸਾਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸਾਡੇ ਸਮਾਜ ਲਈ ਖਤਰਨਾਕ ਹੋ ਸਕਦੀ ਹੈ। ਗਲਤ ਜਾਣਕਾਰੀ ਦੇ ਵਾਇਰਲ ਹੋਣ ਨਾਲ ਲੋਕ ਵੱਡੇ ਹਾਦਸਿਆਂ ਦਾ ਵੀ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਹੱਦੋਂ ਵੱਧ ਵਰਤੋਂ ਦੇ ਨਾਲ ਅਸ਼ਲੀਲਤਾ ਵੀ ਵੱਧ ਗਈ ਹੈ। ਇਸ ਉੱਤੇ ਅਸ਼ਲੀਲ ਗਾਣੇ ਅਤੇ ਫਿਲਮਾਂ ਆਮ ਵੇਖੇ ਜਾ ਸਕਦੇ ਹਨ, ਜੋ ਸਾਡੇ ਸਮਾਜ ਵਿਚਲੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ। ਜੇ ਅਸਲ ਸੱਚ ਦੇਖਿਆ ਤਾਂ ਸੋਸ਼ਲ ਮੀਡੀਆ ਰਿਸ਼ਤਿਆਂ ਨੂੰ ਮਜ਼ਬੂਤ ਕਰ ਰਿਹਾ ਹੈ, ਦੂਰੀਆਂ ਨੂੰ ਘਟਾ ਰਿਹਾ ਹੈ। ਇਸ ਦੇ ਰਾਹੀਂ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਯਾਦਾਂ ਸੰਭਾਲ ਸਕਦੇ ਹਾਂ। ਬਸ ਲੋੜ ਹੈ ਤਾਂ ਸਿਰਫ ਇਸ ਦੀ ਸਹੀ ਵਰਤੋਂ ਦੀ। ਇਸ ਦੇ ਲਈ ਸਾਨੂੰ ਪਰਿਵਾਰ ਵਿੱਚ ਇਕੱਠੇ ਬਿਨਾਂ ਮੋਬਾਈਲ ਦੇ ਬੈਠਣ ਦਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਖਾਣਾ ਖਾਣ ਵੇਲੇ ਮੋਬਾਈਲ ਤੋਂ ਦੂਰੀ ਬਣਾਉਣੀ ਚਾਹੀਦੀ ਹੈ, ਤਾਂ ਕਿ ਉਹ ਸਮਾਂ ਅਸੀਂ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰ ਸਕੀਏ, ਇੱਕ ਦੂਜੇ ਦੀ ਜ਼ਿੰਦਗੀ ਬਾਰੇ ਜਾਣ ਸਕੀਏ ਕਿ ਉਹ ਕਿਸ ਸੁੱਖ ਜਾਂ ਦੁੱਖ ਵਿੱਚੋਂ ਲੰਘ ਰਿਹਾ ਹੈ, ਜਿਸ ਨਾਲ ਆਪਣਾ ਤੇ ਸਾਹਮਣੇ ਵਾਲੇ ਦਾ ਵੀ ਮਾਨਸਿਕ ਤਣਾਅ ਘਟਦਾ ਹੈ। ਸੋਸ਼ਲ ਮੀਡੀਆ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਸਾਨੂੰ ਹਕੀਕਤ ਵਿਚਲੇ ਰਿਸ਼ਤਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ, ਜਿਸ ਨਾਲ ਸਾਡੇ ਰਿਸ਼ਤਿਆਂ ਵਿਚਲੀ ਨਿੱਘ ਹਮੇਸ਼ਾ ਬਣੀ ਰਹੇਗੀ। ਰਿਸ਼ਤੇ ਟੈਕਨੋਲੋਜੀ ਨਾਲ ਨਹੀਂ ਬਲਕਿ ਭਾਵਨਾਵਾਂ ਤੇ ਪਿਆਰ ਨਾਲ ਚੱਲਦੇ ਹਨ। ਸੋਸ਼ਲ ਮੀਡੀਆ ਸਾਨੂੰ ਦੁਨੀਆ ਨਾਲ ਜੋੜ ਕੇ ਰੱਖਦਾ ਹੈ, ਪਰ ਸਾਡਾ ਪਰਿਵਾਰ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦਾ ਹੈ। ਸੋਸ਼ਲ ਮੀਡੀਆ ਸਾਡੇ ਜੀਵਨ ਲਈ ਵਰਦਾਨ ਹੈ ਜਾਂ ਚੁਣੌਤੀ, ਇਹ ਗੱਲ ਸਾਡੀ ਵਰਤੋਂ 'ਤੇ ਨਿਰਭਰ ਕਰਦਾ ਹੈ। ਇਸ ਦਾ ਫੈਸਲਾ ਅਸੀਂ ਕਰਨਾ ਹੈ ਕਿ ਇਸ ਟੈਕਨੋਲੋਜੀ ਨੂੰ ਅਸੀਂ ਆਪਣੇ ਜੀਵਨ ਦਾ ਵਰਦਾਨ ਬਣਾਉਣਾ ਹੈ ਜਾਂ ਅਭਿਸ਼ਾਪ।
1: ਹੁਣੇ ਤੁਸੀਂ ਡਾਕਟਰ ਗੁਰਪ੍ਰੀਤ ਹੋਰਾਂ ਕੋਲੋਂ ਇੱਕ ਵਾਰਤਾ ਸੁਣ ਰਹੇ ਸੀ, ਸੋਸ਼ਲ ਮੀਡੀਆ ਅਤੇ ਪਰਿਵਾਰਕ ਰਿਸ਼ਤੇ ਤੇ। ਆਓ ਹੁਣ ਸੁਣੀਏ ਬੁੱਲੇ ਸ਼ਾਹ ਦਾ ਇਹ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ, ਜਿਸ ਨੂੰ ਆਵਾਜ਼ ਦਿੱਤੀ ਏ ਸੁਰਿੰਦਰ ਕੌਰ ਨੇ।